0: ਇਸ਼ਕ ਦੀ ਗਲੀ ਵਿੱਚ ਨੋ ਐਂਟਰੀ, ਇਸ਼ਕ ਦੀ ਗਲੀ ਵਿੱਚ ਨੋ ਐਂਟਰੀ।
1: ਜਾਣਦੇ ਹੋ, ਬੈਲਜੀਅਮ ਯਾ ਗ੍ਰੀਸ ਕੀ ਕੁਲ ਆਬਾਦੀ ਭੀ ਇਤਨੀ ਨਹੀਂ ਹੈ, ਜਿਸਸੇ ਜ਼ਿਆਦਾ ਮਹਿਲਾਏ ਹਮਾਰੇ ਦੇਸ਼ ਮੇ ਲਖਪਤੀ ਦੀਦੀ ਬਨੀ ਹੈ। 3 ਕਰੋੜ ਸੇ ਅਧਿਕ ਮਹਿਲਾਏ ਲਖਪਤੀ ਦੀਦੀ ਬਨਕਰ ਬਨੀ ਹੈ, ਪਰਿਵਾਰ ਔਰ ਦੇਸ਼ ਕਾ ਆਰਥਿਕ ਆਧਾਰ।
2: ਲਖਪਤੀ ਦੀਦੀ ਬਨਾਨੇ ਕਾ ਯੇ ਅਭਿਆਨ ਆਨੇ ਵਾਲੀ ਪੀੜ੍ਹੀਓਂ ਕੋ ਸਸ਼ਕਤ ਕਰਨੇ ਕਾ ਇੱਕ ਮਹਾ ਅਭਿਆਨ ਹੈ।
1: 12 ਸਾਲ ਵਿਸ਼ਵਾਸ ਕੇ, ਵਿਕਾਸ ਕੇ, ਜਨ ਕਲਿਆਣ ਕੇ। ਜਾਣਦੇ ਹੋ, ਬੈਲਜੀਅਮ ਯਾ ਗ੍ਰੀਸ ਕੀ ਕੁਲ ਆਬਾਦੀ ਭੀ ਇਤਨੀ ਨਹੀਂ ਹੈ, ਜਿਸਸੇ ਜ਼ਿਆਦਾ ਮਹਿਲਾਏ ਹਮਾਰੇ ਦੇਸ਼ ਮੇ ਲਖਪਤੀ ਦੀਦੀ ਬਨੀ ਹੈ। 3 ਕਰੋੜ ਸੇ ਅਧਿਕ ਮਹਿਲਾਏ ਲਖਪਤੀ ਦੀਦੀ ਬਨਕਰ ਬਨੀ ਹੈ, ਪਰਿਵਾਰ ਔਰ ਦੇਸ਼ ਕਾ ਆਰਥਿਕ ਆਧਾਰ।
2: ਲਖਪਤੀ ਦੀਦੀ ਬਨਾਨੇ ਕਾ ਯੇ ਅਭਿਆਨ ਆਨੇ ਵਾਲੀ ਪੀੜ੍ਹੀਓਂ ਕੋ ਸਸ਼ਕਤ ਕਰਨੇ ਕਾ ਇੱਕ ਮਹਾ ਅਭਿਆਨ ਹੈ।
1: 12 ਸਾਲ ਵਿਸ਼ਵਾਸ ਕੇ, ਵਿਕਾਸ ਕੇ, ਜਨ ਕਲਿਆਣ ਕੇ।
3: आकाशवाणी चंडीगढ़ से इस समय आप सुन रहे हैं कार्यक्रम आज का अखबार, और कार्यक्रम में अब बारी है रीजनल और लोकल हेडलाइंस की। पंजाब के मुख्यमंत्री भगवंत मान ने कल 355 नौजवानों को नियुक्ति पत्र बांटे।

0: ਨਮਸਕਾਰ ਸਾਥੀਓ, ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਲੈ ਕੇ ਤੁਹਾਡੇ ਨਾਲ ਹੈ ਤੁਹਾਡਾ ਮਿੱਤਰ ਅਨਿਲ ਪੁੰਜ। ਇਸ ਪ੍ਰੋਗਰਾਮ 'ਚ ਤੁਹਾਡਾ ਨਿੱਘਾ ਸਵਾਗਤ ਕਰਦੇ ਹਾਂ। ਪ੍ਰੋਗਰਾਮ 'ਚ ਤੁਹਾਡੇ ਸੁਨੇਹੇ ਤੁਹਾਡੇ ਸੁਣਨ ਵਾਲਿਆਂ ਤੱਕ ਪਹੁੰਚਾਏ ਜਾਂਦੇ ਨੇ ਅਤੇ ਇਹਨਾਂ ਸੁਨੇਹਿਆਂ ਨੂੰ ਸਜਾਇਆ ਜਾਂਦਾ ਹੈ ਪੰਜਾਬੀ ਗੀਤਾਂ ਦੇ ਨਾਲ। ਸੁਨੇਹਾ ਇਸ ਪ੍ਰੋਗਰਾਮ 'ਚ ਦੇਣ ਲਈ ਸਾਡੇ ਨੰਬਰਸ ਨੇ 2660615, 2660617 ਅਤੇ 2660619। ਇਹਨਾਂ ਤਿੰਨਾਂ ਨੰਬਰਾਂ 'ਚੋਂ ਕਿਸੇ ਇੱਕ ਨੂੰ ਡਾਇਲ ਕਰ ਲਓ ਅਤੇ ਆਪਣਾ ਸੁਨੇਹਾ ਇਸ ਪ੍ਰੋਗਰਾਮ ਨੂੰ ਦੇ ਦਿਓ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ,
1: ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਜੀ।
0: ਜੀ ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਨੇ, ਕੀ ਨਾਂ ਤੁਹਾਡਾ?
1: ਬਹੁਤ ਵਧੀਆ ਹਾਲ ਚਾਲ ਸਰ, ਸੋਮਦੱਤ ਬੋਲਦਾ ਜੀ, ਮਹਿਸ ਗੇਟ ਨਾਭੇ ਤੋਂ ਜੀ।
0: ਜੀ ਸੋਮਦੱਤ ਜੀ, ਅੱਜ ਦੇ ਇਸ ਪ੍ਰੋਗਰਾਮ 'ਚ ਇਹ ਪਹਿਲੀ ਕਾਲ ਤੁਹਾਡੀ,
1: ਬਿਲਕੁਲ ਜੀ,
0: ਕਮਾਲ ਹੀ ਕਰਤੀ।
1: ਦੇਖੋ ਜੀ, ਜਿਹੜਾ ਮਿਹਨਤ ਕਰੂਗਾ ਉਹਨੂੰ ਫਲ ਮਿਲੂਗਾ ਜੀ।
0: ਅੱਛਾ, ਸਭ ਤੋਂ ਪਹਿਲਾਂ ਤੁਹਾਨੂੰ ਮਿਲਿਆ?
1: ਬਿਲਕੁਲ ਜੀ ਬਿਲਕੁਲ।
0: ਇਸ ਪ੍ਰੋਗਰਾਮ 'ਚ ਗੱਲਬਾਤ ਕਰਨ ਲਈ ਸਾਡੇ ਸਰੋਤੇ, ਹਰ ਇੱਕ ਸਰੋਤਾ ਜਿਹੜਾ ਹੈ ਬਹੁਤ ਮਿਹਨਤ ਕਰਦਾ।
1: ਬਿਲਕੁਲ ਜੀ ਬਿਲਕੁਲ।
0: ਤੇ ਸੋਮਦਾ ਜੀ, ਅੱਜ ਦੇ ਇਸ ਪ੍ਰੋਗਰਾਮ ਲਈ ਤੁਹਾਡਾ ਸੁਨੇਹਾ ਕੀ?
1: ਸੁਨੇਹਾ ਇਹ ਹੈ ਜੀ, ਦੇਖੋ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਜੀ
0: ਜੀ,
1: ਆਪਾਂ ਨੂੰ ਜਾਨਵਰਾਂ ਵਾਸਤੇ ਪਾਣੀ ਭਰ ਕੇ ਰੱਖਣਾ ਚਾਹੀਦਾ ਜੀ
0: ਜੀ।
1: ਦੇਖੋ ਹੁਣ ਆਪਾਂ ਵੀ ਰੋਡ ਤੇ ਜਾਂਦੇ ਹਾਂ, ਕਈ ਵਾਰ ਆਪਣੇ ਵਾਸਤੇ ਵੀ ਛਬੀਲਾਂ ਲੱਗੀਆਂ ਹੁੰਦੀਆਂ ਨੇ ਪਾਣੀ ਦੀਆਂ ਜੀ।
0: ਬਿਲਕੁਲ।
1: ਤੇ ਛਬੀਲਾਂ ਨੇ ਵੀਰਾਂ ਨੂੰ ਬੇਨਤੀ ਕਰਦਾ ਵੀ ਥੋੜੀ ਰੋਡ ਤੋਂ ਪਿੱਛੇ ਹਟ ਕੇ ਛਬੀਲ ਲਾ ਲਿਆ ਕਰਨ ਜੀ। ਹਾਂਜੀ
0: ਜੀ, ਤਾਂ ਕਿ ਆਉਣ ਜਾਣ ਦੀ ਦਿੱਕਤ ਨਾ ਹੋਵੇ ਕੋਈ।
1: ਹਾਂ ਜੀ, ਟ੍ਰੈਫਿਕ ਨਾ ਜਾਮ ਹੋਵੇ ਜੀ। ਤੇ ਇੱਕ ਚੀਜ਼ ਹੋਰ ਆ ਜੀ, ਜਦੋਂ ਛਬੀਲ ਲਾਉਂਦੇ ਹਾਂ ਜੀ, ਆਪਾਂ ਧੁੱਪੇ ਖੜ ਕੇ ਪਾਣੀ ਪੀਣਾ ਪੈਂਦਾ, ਲੋਕਾਂ ਨੇ ਇੱਕ ਦੋ ਟੈਂਟ ਵੀ ਵੱਧ ਲਵਾ ਲਿਆ ਕਰਨ ਜੀ, ਉਹ ਛਾਵੇਂ ਖੜਿਆ ਜਾਵੇ ਦੋ ਮਿੰਟ ਜੀ ਬੰਦੇ ਨੂੰ।
0: ਉਸ ਟੈਂਟ ਵਿੱਚ ਖੜੇ ਹੋ ਕੇ ਜਿਹੜੀ ਹੈ ਛਬੀਲ ਦਿੱਤੀ ਜਾਵੇ ਤੇ ਪੀਤੀ ਜਾਵੇ?
1: ਬਿਲਕੁਲ ਜੀ ਬਿਲਕੁਲ, ਸਾਈਡ ਤੇ ਮੋਟਰਸਾਈਕਲ ਛਾਵੇਂ ਲਾ ਕੇ ਜੀ, ਛਾਵੇਂ ਖੜ ਕੇ ਤੁਹਾਡੇ ਛਬੀਲ ਪੀ ਕੇ ਪੰਜ ਚਾਰ ਮਿੰਟ ਦਮ ਲੈ ਕੇ ਫਿਰ ਜਾਣਾ ਚਾਹੀਦਾ ਜੀ।
0: ਬਹੁਤ ਵਧੀਆ,
1: ਪਾਣੀ ਵੀ ਨਹੀਂ ਠੰਡਾ ਪੀਣਾ ਚਾਹੀਦਾ ਜੀ।
0: ਬਹੁਤ ਵਧੀਆ ਸੁਨੇਹਾ, ਬੜੀ ਚੰਗੀ ਗੱਲ ਤੁਸੀਂ ਨੋਟ ਕੀਤੀ, ਸ਼ੁਕਰੀਆ ਸੋਮਦੱਤ ਜੀ,
1: ਬਹੁਤ ਬਹੁਤ ਧੰਨਵਾਦ।
0: ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ

0: ਹੈਲੋ
1: ਜੀ, ਨਾਂ ਦੱਸੋ ਜੀ, ਜਗ੍ਹਾ ਦਾ ਨਾਂ।
0: ਬਾਈ ਜੀ ਸਤਿ ਸ਼੍ਰੀ ਅਕਾਲ, ਮੈਂ ਰਾਮ ਬੋਲ ਰਿਹਾ, 77 ਮੌਲਿਕ
1: ਜੀ। ਸਤਿ ਸ਼੍ਰੀ ਅਕਾਲ ਜੀ, ਰਾਮ ਜੀ, ਰਾਮ ਰਾਮ।
0: ਰਾਮ ਰਾਮ ਬਾਈ ਜੀ, ਰਾਮ ਰਾਮ
1: ਜੀ।
0: ਠੀਕ ਜੀ,
1: ਬਹੁਤ ਵਧੀਆ, ਤੁਹਾਡੇ ਨਾਲ ਗੱਲਬਾਤ ਹੋ ਰਹੀ ਹੈ, ਚੰਗਾ ਲੱਗ ਰਿਹਾ, ਆਪਣਾ ਸੁਨੇਹਾ ਦੇ ਦਿਓ।
0: ਹਾਂ, ਮੈਂ ਸੁਣਿਆ ਇਹ ਹੈਗਾ ਜੀ, ਸਾਡੀ ਇੱਕ ਨਾ ਚੰਡੀਗੜ੍ਹ ਤੇ ਗੱਡੀ ਚੱਲਦੀ ਹੈ ਉਚਾਰ ਐਕਸਪ੍ਰੈਸ ਇਲਾਹਾਬਾਦ ਨੂੰ
1: ਜੀ।
0: ਉਸ ਗੱਡੀ ਚ ਜਿਹੜਾ ਬੰਦਾ ਰਿਜ਼ਰਵੇਸ਼ਨ ਵੀ ਰਹੂਗਾ, ਜਿਹੜਾ ਬੰਦਾ ਚਾਲੂ ਚ ਵੀ ਰਹੂਗਾ, ਮਤਲਬ ਇੰਨੀ ਭੀੜ ਹੋ ਜਾਂਦੀ, ਇੰਨੀ ਭੀੜ ਕਰਦੇ ਬੰਦੇ, ਜਿਹੜਾ ਰਿਜ਼ਰਵੇਸ਼ਨ ਵਾਲਾ ਬੰਦਾ ਹੈਗਾ ਉਹ ਵੀ ਚਾਲੂ ਚ ਹੀ ਮਤਲਬ ਚਾਲੂ ਵਰਗ ਹੋ ਜਾਂਦਾ, ਤਾਂ ਉਹਦਾ ਕੋਈ ਫਾਇਦਾ ਨੀ ਹੈ ਜੀ। ਮੈਂ ਪ੍ਰਸ਼ਾਸਨ ਨੂੰ ਨਿਵੇਦਨ ਕਰਦਾ ਹੈਗਾ ਕਿ ਜੀ ਕੋਈ ਹੋਰ ਗੱਡੀ ਚਲਾਵੇ, ਇੱਕ ਦੋ ਗੱਡੀਆਂ ਹੋਰ ਚੱਲ ਜਾਏ ਨਾ, ਤਾਂ ਜੀ ਬਹੁਤ ਜੋ ਹੈਗਾ ਸੁਧਾ ਹੋ ਜਾਏ ਬੰਦੇ ਨੂੰ
1: ਜੀ। ਤੁਹਾਡਾ ਸੁਨੇਹਾ ਸੁਣਨ ਵਾਲਿਆਂ ਤੱਕ ਜ਼ਰੂਰ ਪਹੁੰਚੇ। ਗੱਡੀ ਜਦੋਂ ਚੱਲੂਗੀ ਉਦੋਂ ਚੱਲੂਗੀ
0: ਜੀ। ਮੈਂ ਕਹਿੰਦਾ ਬਾਈ ਜੀ, ਬਾਥਰੂਮ ਜਾਣਾ ਔਖਾ ਹੋ ਜਾਂਦਾ ਬੰਦਾ ਨੂੰ
1: ਜੀ। ਇੱਕ ਦੂਜੇ ਦਾ ਖਿਆਲ ਰੱਖ ਕੇ ਹੀ ਸਫ਼ਰ ਤੈਅ ਕੀਤਾ ਜਾਵੇ। ਸ਼ੁਕਰੀਆ ਜੀ ਗੱਲਬਾਤ ਲਈ।

0: ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ ਨਾਂ ਦੱਸੋ ਜੀ ਜਗਤ ਨਾਂ
1: ਨਮਸਕਾਰ ਜੀ ਮੈਂ ਨਰਿੰਦਰ ਸ਼ਰਮਾ ਸੈਕਟਰ 9 ਪੰਚਕੂਲਾ ਤੋਂ ਬੋਲ ਰਿਹਾ
0: ਨਰਿੰਦਰ ਸ਼ਰਮਾ ਜੀ ਵੈਲਕਮ ਇਸ ਪ੍ਰੋਗਰਾਮ 'ਚ ਤੁਸੀਂ ਸ਼ਾਮਿਲ ਹੋਏ ਹੋ ਚੰਗਾ ਲੱਗ ਰਿਹਾ
1: ਹਾਂਜੀ
0: ਸਭ ਠੀਕ ਠਾਕ ਹੈ ਜੀ ਸਿਹਤ ਵੱਲ
1: ਹੈ ਠੀਕ ਹੈ ਜੀ ਸ਼ੁਕਰੀਆ ਤੁਸੀਂ ਕਿਸ ਤਰ੍ਹਾਂ
0: ਨਰਿੰਦਰ ਜੀ ਅੱਜ ਦੇ ਇਸ ਪ੍ਰੋਗਰਾਮ ਲਈ ਤੁਹਾਡਾ ਸੁਨੇਹਾ
1: ਹਾਂਜੀ ਮੇਰਾ ਸੁਨੇਹਾ ਇਹ ਹੈ ਜੀ ਜਿਹੜੇ ਪਾਰਕ ਸਾਡੇ ਹੈਗੇ ਆ ਉਹ ਸੈਰ ਵਾਸਤੇ ਔਰ ਬੈਠਣ ਵਾਸਤੇ ਹੁੰਦੇ ਆ
0: ਜੀ
1: ਲੇਕਿਨ ਅੱਜ ਕੱਲ ਦੇਖਿਆ ਵੀ ਬੱਚੇ ਆ ਜਾਂਦੇ ਆ ਆਪਣੇ ਫੁੱਟਬਾਲ ਲੈ ਕੇ ਕ੍ਰਿਕਟ ਬਾਲ ਲੈ ਕੇ ਔਰ ਉਸ ਜਗ੍ਹਾ ਜਿੱਥੇ ਅਸੀਂ ਘੁੰਮਣਾ ਫਿਰਨਾ ਹੁੰਦਾ ਉੱਥੇ ਆਪਣਾ ਸ਼ੁਰੂ ਕਰ ਦਿੰਦੇ ਮੈਚ ਖੇਡਣ
0: ਬੱਚਿਆਂ ਦੀ ਵੀ ਪ੍ਰੋਬਲਮ ਹੈ ਜੀ ਉਹਨਾਂ ਨੂੰ ਗਰਾਊਂਡ ਨਹੀਂ ਮਿਲ ਰਿਹਾ ਖੇਡਣ ਲਈ
1: ਲੇਕਿਨ ਉਸ ਚ ਪ੍ਰੋਬਲਮ ਇਹ ਆਉਂਦੀ
0: ਕਿਸੇ
1: ਦਾ ਬਾਲ ਲੱਗ ਜਾਂਦਾ
0: ਜੀ ਜੀ ਜੀ
1: ਫੁੱਟਬਾਲ ਖੇਡਦੇ ਫੁੱਟਬਾਲ ਆ ਜਾਂਦਾ
0: ਹਾਂ ਡਰ ਤਾਂ ਲੱਗਦਾ ਤੁਸੀਂ ਸੈਰ ਕਰ ਰਹੇ ਹੋ
1: ਹਾਂਜੀ ਹਾਂਜੀ ਮੇਰਾ ਇਹ ਕਹਿਣਾ ਸੀਗਾ ਵੀ ਥੋੜੀ ਜਿਹੀ ਕੋਈ ਪਰਟੀਕੁਲਰ ਜਗ੍ਹਾ ਲੈ ਲੈਣ ਜਿੱਦਾਂ ਲੋਕੀ ਘੱਟ ਜਾਂਦੇ ਆ ਉੱਥੇ ਜਿਹੜੇ ਮੇਨ ਏਰੀਆ ਹੁੰਦਾ ਜਿੱਥੇ ਲੋਕੀ ਬੈਠਦੇ ਆ ਜਾਂ ਟੁਰਦੇ ਫਿਰਦੇ ਆ
0: ਉਹਦੇ ਆਲੇ ਦੁਆਲੇ ਨਾ ਖੇਡਿਆ ਜਾਵੇ ਜੀ
1: ਹਾਂਜੀ
0: ਉਹਦੇ ਆਲੇ ਦੁਆਲੇ ਨਾ ਖੇਡਿਆ ਜਾਵੇ
1: ਹਾਂ ਨਾ ਖੇਡਿਆ ਜਾਵੇ ਨਹੀਂ ਤਾਂ ਲੱਗ ਵੀ ਜਾਂਦੇ ਜੀ ਮੈਨੂੰ ਖੁਦ ਇੱਕ ਵਾਰੀ ਲੱਗ ਗਏ ਸੀ
0: ਓਹੋ ਅੱਛਾ
1: ਬੱਚੇ ਆ ਬੱਚਾ ਆਇਆ ਕਹਿੰਦਾ ਜੀ ਸੋਰੀ ਮੈਂ ਕਿਹਾ ਚੱਲ ਠੀਕ ਆ ਭਾਈ ਹੁਣ ਲੱਗ ਤੇ ਗਈ ਪੇਟ ਚ
0: ਜੀ ਜੀ ਜੀ ਦੇਖੋ ਜੀ ਆਪਣੀ ਗੱਲਬਾਤ 'ਚ ਅਸੀਂ ਇਹੀ ਕਹਾਂਗੇ ਕਿ ਮਿਲ ਬੈਠ ਕੇ ਇਸ ਸਮੱਸਿਆ ਦਾ ਜਿਹੜਾ ਹੱਲ ਢੂੰਡਿਆ ਜਾਵੇ ਸਕੂਲ ਦੀ ਕਈ ਹੈਗੀਆਂ ਨੇ ਪਰ ਕਈ ਵਾਰੀ ਘਰ ਤੋਂ ਬਹੁਤ ਦੂਰ ਆਉਂਦੀਆਂ ਨੇ
1: ਨਹੀਂ ਫਿਰ ਠੀਕ ਹੈ ਜੀ ਉਹ ਮਤਲਬ ਕੋਈ ਏਰੀਆ ਪਰਟੀਕੁਲਰ ਲੈ ਲੈਣਾ ਜਿੱਥੇ ਬੈਠਦੇ ਆ ਸੀਨੀਅਰ ਸਿਟੀਜ਼ਨ ਹੁੰਦੇ ਕੋਈ ਛੋਟੀਆਂ ਵਾਲੇ ਚੱਲੇ ਕੋਈ ਲੇਡੀਜ਼ ਚੱਲੀਆਂ
0: ਬਿਲਕੁਲ ਸਹੀ ਹੈ
1: ਖਤਰਨਾਕ ਹੋ ਸਕਦਾ
0: ਜੀ ਬੱਚਿਆਂ ਲਈ ਵੀ ਖੇਡ ਦਾ ਮੈਦਾਨ ਮਿਲ ਜਾਵੇ ਤੇ ਬਜ਼ੁਰਗਾਂ ਨੂੰ ਵੀ ਆਰਾਮ ਨਾਲ ਸੈਰ ਸਪ ਕਰਨ ਦਾ ਮੌਕਾ ਮਿਲਦਾ ਰਹੇ
1: ਹਾਂਜੀ ਹਾਂਜੀ
0: ਸ਼ੁਕਰੀਆ ਜੀ
1: ਥੈਂਕ ਯੂ
0: ਪ੍ਰੋਗਰਾਮ

0: ਜੀ ਨਾਂ ਦੱਸੋ, ਜਗ੍ਹਾ ਦਾ ਨਾਂ। ਸ੍ਰੋਤਿਓ, ਇਸ ਪ੍ਰੋਗਰਾਮ 'ਚ ਸੁਨੇਹੇ ਦੇਣ ਲਈ ਸਾਡੇ ਨੰਬਰ ਇੱਕ ਵਾਰੀ ਫਿਰ ਨੋਟ ਕਰ ਲਓ, 2660615 2660617 ਅਤੇ 2660619। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ।
1: ਹੈਲੋ
0: ਜੀ।
1: ਹੈਲੋ
0: ਜੀ, ਨਾਂ ਦੱਸੋ ਜੀ, ਜਗ੍ਹਾ ਦਾ ਨਾਂ।
1: ਹੈਲੋ ਹੈਲੋ,
0: ਨਾਂ ਦੱਸੋ ਜੀ, ਜਗ੍ਹਾ ਦਾ ਨਾਂ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ।
2: ਹੈਲੋ
0: ਜੀ।
2: ਜੀ, ਮੈਂ ਅਸ਼ੋਕ ਬੋਲ ਰਹਾ ਹੂੰ, ਸੈਕਟਰ 42 ਚੰਡੀਗੜ੍ਹ ਸੇ।
0: ਅਸ਼ੋਕ ਜੀ, ਸੈਕਟਰ 42 ਚੰਡੀਗੜ੍ਹ ਤੋਂ ਅਸ਼ੋਕ ਜੀ, ਨਿੱਘਾ ਸਵਾਗਤ ਕਰਦੇ ਹਾਂ ਪ੍ਰੋਗਰਾਮ 'ਚ ਤੁਹਾਡਾ।
2: ਹਾਂਜੀ, ਮੇਰਾ ਸੁਨੇਹਾ ਇਹ ਹੈ
0: ਜੀ
2: ਕਿ ਲੰਬੇ ਰੂਟ 'ਤੇ ਜਾਂਦੇ ਹੈ ਅਤੇ ਦੁਪਹਿਰ ਕੋਸ਼ਿਸ਼ ਕਰੋ ਕਿ ਨਾ ਜਾਓ, ਰਾਤ ਨੂੰ ਸਫ਼ਰ ਕਰੋ ਕਿਉਂਕਿ ਗਰਮੀ ਬਹੁਤ ਹੈਗੀ
0: ਜੀ। ਜੇ ਮਜਬੂਰੀ ਵਸ਼ ਜਾਣਾ ਪੈ ਰਿਹਾ
2: ਹੈ, ਜਾਣਾ ਹੋਵੇ ਤਾਂ ਜਾਓ, ਅਤੇ ਇਹ ਜਿਹੜੇ ਹਾਈਵੇ ਦੇ ਮਤਲਬ ਰੈਸਟ ਦੇ ਕੇ ਚੱਲਦੇ ਰਹੋ ਕਿਉਂਕਿ ਬੱਸ ਜਾਂ ਟਰੱਕ ਦੇ ਟਾਇਰ ਗਰਮ ਹੋ ਜਾਂਦੇ ਹੈ ਅਤੇ ਫਟ ਸਕਦੇ ਹੈ ਇਹ
0: ਜੀ।
2: ਥੋੜ੍ਹਾ ਚਾਹ ਪਾਣੀ ਤੋਂ ਬਾਅਦ ਠੰਡੇ ਹੋ ਜਾਣ ਟਾਇਰ, ਅਤੇ ਥੋੜ੍ਹਾ ਫਿਰ ਚੱਲਿਆ ਜਾਏ ਕਿਉਂਕਿ 100 ਦੀ ਸਪੀਡ 'ਤੇ ਗੱਡੀ ਚੱਲੇਗੀ, ਟਾਇਰ ਵੀ ਗਰਮ ਹੋਣਗੇ, ਇਸ ਕਰਕੇ ਧਿਆਨ ਰੱਖ ਕੇ ਚੱਲਣ
0: ਜੀ।
2: ਜਦ ਵੀ ਨਿਕਲ ਕੱਪੜਾ ਸਿਰ ਤੇ ਰੱਖ ਕੇ ਮਤਲਬ ਚੱਲੇ।
0: ਤੁਹਾਡਾ ਮਤਲਬ ਹੈ ਕਿ ਬ੍ਰੇਕ ਲੈ ਕੇ ਚੱਲਿਆ ਜਾਵੇ?
2: ਹਾਂ, ਬ੍ਰੇਕ ਲੈ ਕੇ ਚੱਲੇ।
0: ਲੰਬੀ ਦੂਰੀ ਤੇ ਲਈ ਜਾਣਾ ਹੈ ਤੇ ਰਸਤੇ 'ਚ ਰੁਕਿਆ ਜਾਵੇ ਥੋੜੀ ਦੇਰ ਲਈ।
2: ਹਾਂ, ਰੁਕਦੇ 50 ਕਿਲੋਮੀਟਰ ਤੋਂ ਬਾਅਦ ਜਾਂ 100 ਕਿਲੋਮੀਟਰ ਰੁਕਦੇ ਹੈ, ਔਰ ਸਪੀਡ ਵੀ ਲਿਮਿਟ 'ਚ ਰੱਖਣ, ਟਾਇਰ ਗਰਮ ਹੋ ਕੇ ਬਸ ਹੋ ਸਕਦੇ ਜੀ।
0: ਜੀ, ਗਰਮੀ ਦੇ ਮੌਸਮ 'ਚ ਇਹਨਾਂ ਗੱਲਾਂ ਦਾ ਖਿਆਲ ਅਸ਼ੋਕ ਜੀ ਬਹੁਤ ਜ਼ਰੂਰੀ ਹੈ।
2: ਓਵਰਲੋਡਡ ਗੱਡੀ ਨਾ ਚਲਾਉਣ ਕਿਉਂਕਿ ਇਹ ਟਾਇਰ ਦੀ ਗਰਮੀ ਕਰਕੇ ਸੜਕ ਗਰਮ ਰਹਿੰਦੀ ਹੈਗੀ।
0: ਸ਼ੁਕਰੀਆ ਅਸ਼ੋਕ ਜੀ।
2: ਸ਼ੁਕਰੀਆ ਜੀ, ਸ਼ੁਕਰੀਆ ਜੀ।
0: ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ। ਜੀ ਨਾਂ ਦੱਸੋ, ਜਗ੍ਹਾ ਦਾ ਨਾਂ। ਜੀ ਜੀ, ਨਾਂ ਦੱਸੋ, ਜਗ੍ਹਾ ਦਾ ਨਾਂ ਦੱਸੋ।
3: ਹੈਲੋ।
0: ਮੈਨੂੰ ਲੱਗਦਾ ਕਿ ਸਾਡੀ ਆਵਾਜ਼ ਇਹਨਾਂ ਤੱਕ ਨਹੀਂ ਪਹੁੰਚ ਰਹੀ। ਫਿਲਹਾਲ ਇੱਕ ਗੀਤ ਪੇਸ਼ ਕਰ ਰਹੇ ਹਾਂ।

0: ਆਕਾਸ਼ਵਾਣੀ ਚੰਡੀਗੜ੍ਹ ਤੋਂ ਇਸ ਵੇਲੇ ਤੁਸੀਂ ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਸੁਣ ਰਹੇ ਹੋ ਸੁਨੇਹੇ ਮਿੱਤਰਾਂ ਦੇ FM 107.2 ਮੈਗਾਹਰਟਜ਼ ਤੇ ਆਪਣੇ ਰੇਡੀਓ ਸੈੱਟ ਦੇ ਨਾਲ ਨਾਲ ਇਸ ਵੇਲੇ ਤੁਸੀਂ ਸਾਨੂੰ ਸਾਡੀ ਐਪ ਨਿਊਜ਼ ਆਨ AIR ਅਤੇ ਪ੍ਰਸਾਰ ਭਾਰਤੀ ਦੀ ਲਾਈਵ ਸਟ੍ਰੀਮਿੰਗ 'ਤੇ ਵੀ ਸੁਣ ਰਹੇ ਹੋ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ ਜੀ ਨਾਂ ਦੱਸੋ ਜਗ੍ਹਾ ਦਾ ਨਾਂ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਤੁਹਾਡੀ ਆਵਾਜ਼ ਨਹੀਂ ਆ ਰਹੀ ਹੈ ਜੀ ਤੁਸੀਂ ਸਪੀਕਰ ਤੇ ਬੋਲ ਰਹੇ ਹੋ ਜਾਂ ਦੂਰੋਂ ਬੋਲ ਰਹੇ ਹੋ ਤੁਹਾਡੀ ਆਵਾਜ਼ ਨਹੀਂ ਆ ਰਹੀ ਪ੍ਰੋਪਰ ਜੀ ਦੱਸੋ ਦੱਸੋ ਪਹਿਲਾਂ ਨਾਂ ਦੱਸੋ ਜਗ੍ਹਾ ਦਾ ਨਾਂ ਤੇ ਦੱਸੋ
1: ਮੇਰਾ ਨਾਂ ਜੀ ਪ੍ਰੇਮ ਚੰਦ ਜੀ
0: ਪ੍ਰੇਮ ਚੰਦ ਜੀ ਕਿੱਥੋਂ ਬੋਲ ਰਹੇ ਹੋ
1: ਮੈਂ ਸਲੈਮਪੁਰ ਬ੍ਰਾਹਮਣਾ ਜ਼ਿਲ੍ਹਾ ਪਟਿਆਲਾ ਜੀ
0: ਜੀ ਪਹਿਲੀ ਵਾਰੀ ਫੋਨ ਕੀਤਾ
1: ਇੱਕ ਵਾਰ ਪਹਿਲਾਂ ਹੋਇਆ ਜੀ ਬੜੀ ਦੇਰ ਹੋ ਗਈ
0: ਅੱਛਾ ਹਾਂਜੀ ਫਰਮਾਓ ਪ੍ਰੇਮ ਜੀ ਕੀ ਸੁਨੇਹਾ ਤੁਹਾਡਾ
1: ਮੇਰਾ ਸੁਨੇਹਾ ਇਹ ਹੈ ਜੀ ਵੀ ਕਈ ਵਾਰ ਆਪਾਂ ਨਾ ਪਿੰਡਾਂ ਦੇ ਵਿੱਚ ਜਾਂਦੇ ਹਾਂ ਮੋਟਰਸਾਈਕਲ ਤੇ ਤੇ ਕਈ ਵਾਰ ਕੋਈ ਕੁੱਤੇ ਬੈਠੇ ਹੁੰਦੇ ਆ ਜਾਂ ਆਪਣੇ ਨਾਲ ਰਲ ਜਾਂਦੇ ਆ ਤੇ ਆਪਾਂ ਨੂੰ ਕਦੀ ਵੀ ਮੋਟਰਸਾਈਕਲ ਤੇਜ਼ ਨਹੀਂ ਦਵਾਲਣਾ ਚਾਹੀਦਾ ਜੀ
0: ਜੀ
1: ਕਈ ਵਾਰ ਆਪਾਂ ਨਾ ਉਹਨੂੰ ਕੁੱਤੇ ਨੂੰ ਦੇਖ ਕੇ ਤੇਜ਼ ਕਰ ਲੈਂਦੇ ਹਾਂ ਉਹਦੇ ਨਾਲ ਕੋਈ ਹਾਦਸਾ ਵਾਪਰ ਜਾਂਦਾ
0: ਜੀ
1: ਦੂਜਾ ਨੰਬਰ ਇਹ ਹੈ ਵੀ ਕਈ ਵਾਰ ਗੱਡੀ ਵਾਲੇ ਗੱਡੀ ਦੇ ਪਿੱਛੇ ਵੀ ਕੁੱਤੇ ਚੱਲਦੇ ਆ ਤੇ ਗੱਡੀ ਵਾਲੇ ਕਈ ਵਾਰ ਨਾ ਕੁੱਤੇ ਦੇ ਕੱਟ ਮਾਰਦੇ ਆ
0: ਜੀ
1: ਤੇ ਉਹਦੇ ਨਾਲ ਗੱਡੀ ਵਾਲੇ ਦਾ ਨੁਕਸਾਨ ਹੋ ਜਾਂਦਾ ਕੁੱਤੇ ਦਾ ਕੁਛ ਨੀ ਚਲੋ ਕੁੱਤਾ ਤਾਂ ਚਲੋ ਜਿਵੇਂ ਵੀ ਆ ਵੀ ਗੱਡੀ ਵਾਲੇ ਨੂੰ ਤਾਂ ਇਹ ਪਤਾ ਹੈ ਨਾ ਵੀ ਮੈਨੂੰ ਤਾਂ ਕੱਟ ਨੀ ਸਕਦਾ ਤੇ ਉਹ ਕੱਟ ਮਾਰਦੇ ਆ ਕੁੱਤੇ ਤੇ ਚੜਾਉਣ ਦੀ ਕੋਸ਼ਿਸ਼ ਕਰਦੇ ਆ ਉਹਦੇ ਨਾਲ ਕੀ ਹੁੰਦਾ ਵੀ ਉਹਦੇ ਨਾਲ ਵੀ ਹਾਦਸਾ ਵਾਪਰ ਜਾਂਦਾ ਵੀ ਇਸ ਤਰ੍ਹਾਂ ਨਾ ਕਰਨ
0: ਇਹਨਾਂ ਗੱਲਾਂ ਦਾ ਖਿਆਲ ਰੱਖਣਾ ਚਾਹੀਦਾ ਹੈ ਜਾਨਵਰ ਤਾਂ ਜਾਨਵਰ ਹੈ
1: ਜਾਨਵਰ
0: ਹੈ ਨਾ ਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਦੋਂ ਵੀ ਇੱਦਾਂ ਦੀ ਕੋਈ ਸਿਚੁਏਸ਼ਨ ਆਵੇ ਇਹ ਆਪਣੇ ਆਪ 'ਚ ਇੱਕ ਸਮੱਸਿਆ ਤਾਂ ਹੈਗੀ ਹੈ ਲੇਕਿਨ ਜਦੋਂ ਵੀ ਇੱਦਾਂ ਦੀ ਕੋਈ ਸਥਿਤੀ ਬਣਦੀ ਹੈ ਉਦੋਂ ਸਾਨੂੰ ਆਰਾਮ ਨਾਲ
1: ਹਾਂਜੀ ਕਈ ਵਾਰ ਆਪਾਂ ਮੋਟਰਸਾਈਕਲ ਤੇਜ਼ ਕਰ
0: ਲੈਣਾ ਚਾਹੀਦਾ
1: ਕੀ ਹੁੰਦਾ ਆਪਣਾ ਧਿਆਨ ਕਦੀ ਵਾਰ ਉੱਧਰ ਵੀ ਹੋ ਜਾਂਦਾ ਪੂਰੇ

0: ਆਕਾਸ਼ਵਾਣੀ ਚੰਡੀਗੜ੍ਹ ਤੋਂ ਇਸ ਵੇਲੇ ਤੁਸੀਂ ਲਾਈਵ ਪੰਜਾਬੀ ਫੋਨ ਇਨ ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਸੁਣ ਰਹੇ ਹੋ FM 107.2 MHz ਤੇ। ਪ੍ਰੋਗਰਾਮ ਸੁਨੇਹੇ ਮਿੱਤਰਾਂ ਦੇ ਜੀ।
1: ਹਾਂਜੀ, ਰਾਮ ਰਾਮ ਜੀ।
0: ਜੀ ਰਾਮ ਰਾਮ ਜੀ, ਨਾਂ ਦੱਸੋ, ਜਗ੍ਹਾ ਦਾ ਨਾਂ ਦੱਸੋ।
1: ਮੈਂ ਪਟਿਆਲੇ ਤੋਂ ਸ਼ਰਨ ਭੱਲਾ ਬੋਲਣ ਰਿਹਾ ਜੀ।
0: ਸ਼ਰਨ ਭੱਲਾ ਜੀ, ਕੀ ਹਾਲ ਚਾਲ ਨੇ?
1: ਬਸ ਵਧੀਆ ਜੀ। ਮੈਂ ਤਾਂ ਕਹਿੰਦਾ ਕਿ ਜੀ ਔਰ ਜੀਨੇ ਦੋ, ਆਪ ਵੀ ਪਾਣੀ ਪੀਓ ਤੇ ਲੋਕਾਂ ਨੂੰ ਵੀ ਪਾਣੀ ਪਿਆਓ ਜੀ।
0: ਬਹੁਤ ਵਧੀਆ ਸੁਨੇਹਾ।
1: ਜੀ ਔਰ ਜੀਨੇ ਦੋ
0: ਜੀ,
1: ਕੋਈ ਕੁਛ ਕਰਦਾ ਉਹ ਆਪਣੇ ਭਲੇ ਵਾਸਤੇ ਕਰਦਾ ਜਾਂ ਕਿਸ ਤਰ੍ਹਾਂ ਕਰਦਾ, ਵਿਖਾਵਾ ਕਰਦਾ, ਲੇਕਿਨ ਆਪ ਕਰਕੇ ਵਿਖਾਓ ਤੇ ਫਿਰ ਪਤਾ ਲੱਗੂਗਾ।
0: ਉਹੀ ਤਾਂ ਕਹਿੰਦੇ ਕਿ ਕਰਦਾ ਤਾਂ ਹੈ ਨਾ।
1: ਸਿਰਫ ਭਜਨ ਮਾਤਾ ਦੀਆਂ ਭੇਟਾਂ ਜਾਂ ਰਾਮ ਸਬਜੀ ਦੇ ਸੁਣਾ ਦਿਆ ਕਰੋ ਜੀ ਬੜੀ ਮਿਹਰਬਾਨੀ ਜੀ।
0: ਸ਼ੁਕਰੀਆ ਜੀ ਸ਼ਰਨ ਭੱਲਾ ਜੀ ਪ੍ਰੋਗਰਾਮ ਚ ਗੱਲਬਾਤ ਕਰਨ ਲਈ ਆਪਣਾ। ਹਾਂ ਸੁਣ ਲਿਆ ਜੀ। ਜੀ ਜੀ, ਜੀਓ ਤੇ ਜੀਣ ਦਿਓ,
1: ਬਸ ਪੀਓ ਤੇ ਪੀਣੇ ਦਿਓ
0: ਜੀ। ਪਾਣੀ
1: ਆਪ ਵੀ ਪੀਓ ਤੇ ਲੋਕਾਂ ਨੂੰ ਵੀ ਪਿਆਓ ਜੀ।
0: ਠੰਡਾ ਪਾਣੀ
1: ਠੰਡਾ ਪਿਆਓ, ਜਿਹੜਾ ਵੀ ਮਿਲਦਾ ਪਿਆਓ, ਪੰਛੀਆਂ ਨੂੰ ਵੀ ਪਿਆਓ, ਸਾਰਿਆਂ ਨੂੰ ਪਿਆਓ।
0: ਜਿਹੜਾ ਨੀ ਠੰਡਾ ਪਾਣੀ ਠੰਡਾ,
1: ਮੈਂ ਕਹਿੰਦਾ ਕਿਸੇ ਦੀ ਨਿੰਦਿਆ ਨਾ ਕਰੋ, ਜੋ ਵੀ ਕੰਮ ਕਰਦਾ ਉਹਨੂੰ ਕਰਨ ਦਿਓ ਜੀ।
0: ਸ਼ੁਕਰੀਆ ਜੀ,
1: ਬਸ ਜੀ ਕਰਨ ਦਿਓ ਜੀ, ਬਸ। ਰਾਮ ਰਾਮ ਜੀ।
0: ਰਾਮ ਰਾਮ ਜੀ।

ਸਰੋਤਿਓ ਹੁਣ ਸੁਣਦੇ ਹਾਂ ਇੱਕ ਫਿਲਮੀ ਗੀਤ। ਫਿਲਮ ਹੈ ਧੁਰੰਧਰ 2 ਤੇ ਆਵਾਜ਼ਾਂ ਨੇ ਜੈਸਮੀਨ ਸੈਂਡਲ ਤੇ ਸਤਿੰਦਰ ਸਰਤਾਜ ਦੀਆਂ।

ਇਹ ਗੀਤ ਹੁਣੇ ਤੁਸੀਂ ਸੁਣਿਆ ਦੁਰਿੰਦਰ 2 ਫਿਲਮ ਚੋਂ ਜੈਸਮੀਨ ਸੈਂਡਲ ਤੇ ਸਤਿੰਦਰ ਸਰਤਾਜ ਦੀਆਂ ਆਵਾਜ਼ਾਂ ਚ। FM 107.2 ਮੈਗਾਹਰਟਜ਼ ਤੇ ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ। ਇਸ ਵੇਲੇ ਸ਼ਾਮ ਦੇ 6:10 ਹੋਣ ਵਾਲੇ ਨੇ ਤੇ ਹੁਣ ਤੋਂ ਕੁਝ ਹੀ ਪਲਾਂ ਚ ਤੁਸੀਂ ਸੁਣੋਗੇ ਪ੍ਰਾਦੇਸ਼ਿਕ ਸਮਾਚਾਰ, ਪਹਿਲਾਂ ਹਿੰਦੀ ਵਿਚ 6:10 ਤੇ ਉਸ ਤੋਂ ਬਾਅਦ ਪੰਜਾਬੀ ਚ 6:20 ਤੇ।

ਭਵਿੱਖੀ ਨੌਕਰੀਆਂ ਅਤੇ ਕਮਾਈ ਦੇ ਮੌਕੇ ਪੈਦਾ ਹੋਣ। ਸਟਾਰਟਅਪਸ ਨੂੰ ਪੰਜਾਬ ਦੇ ਭਵਿੱਖੀ ਆਰਥਿਕ ਵਿਕਾਸ ਦਾ ਮੁੱਖ ਥੰਮ ਦੱਸਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਹ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਕਿ ਕਿਸੇ ਵੀ ਸ਼ਾਨਦਾਰ ਉੱਦਮ ਨੂੰ ਮਾਲੀ ਮਦਦ ਦੀ ਘਾਟ ਕਾਰਨ ਛੱਡਿਆ ਨਾ ਜਾਵੇ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਸਟਾਰਟਅਪ ਅਤੇ ਸਨਅਤੀ ਨੀਤੀ 2026 ਤਹਿਤ ਸੀਡ ਗ੍ਰਾਂਟ 3 ਲੱਖ ਰੁਪਏ ਤੋਂ ਵਧਾ ਕੇ 5 ਲੱਖ ਰੁਪਏ ਤੱਕ ਕਰ ਦਿੱਤੀ ਗਈ ਹੈ, ਜਿਸ ਵਿੱਚ 7 ਸਟਾਰਟਅਪਸ ਨੂੰ 5-5 ਲੱਖ ਰੁਪਏ ਅਤੇ 24 ਸਟਾਰਟਅਪਸ ਨੂੰ 3-3 ਲੱਖ ਰੁਪਏ ਦੀ ਗ੍ਰਾਂਟ ਮਿਲ ਰਹੀ ਹੈ। ਉਹਨਾਂ ਨੇ ਆਸ ਪ੍ਰਗਟ ਕੀਤੀ ਕਿ ਇਹ ਉੱਦਮ ਰੋਜ਼ਗਾਰ ਦੇ ਹਜ਼ਾਰਾਂ ਮੌਕੇ ਪੈਦਾ ਕਰਨਗੇ ਅਤੇ ਨੌਜਵਾਨਾਂ ਦਰਮਿਆਨ ਨੌਕਰੀਆਂ ਦੀ ਭਾਲ 'ਚ ਵਿਦੇਸ਼ ਜਾਣ ਦੇ ਰੁਝਾਨ ਨੂੰ ਘਟਾਉਣ 'ਚ ਮਦਦ ਕਰਨਗੇ। ਨੀਤੀਗਤ ਪਹਿਲਕਦਮੀਆਂ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ, ਇਹ ਸੀਡ ਗ੍ਰਾਂਟਾਂ ਪੰਜਾਬ ਦੇ ਨੌਜਵਾਨਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ 'ਚ ਮਦਦ ਕਰਨਗੀਆਂ। ਪੰਜਾਬ 'ਚ ਝੋਨੇ ਦੀ ਲੁਆਈ ਲਈ ਤੀਜਾ ਪੜਾਅ ਅੱਜ ਤੋਂ ਆਰੰਭ ਹੋ ਗਿਆ ਏ, ਜਦਕਿ 1 ਜੂਨ ਤੋਂ ਸੂਬੇ ਦੇ 6 ਜ਼ਿਲ੍ਹਿਆਂ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨ ਤਾਰਨ, ਰੂਪਨਗਰ ਅਤੇ ਮੋਹਾਲੀ 'ਚ ਲੁਆਈ ਸ਼ੁਰੂ ਹੋ ਚੁੱਕੀ ਏ। 5 ਜੂਨ ਤੋਂ ਬਠਿੰਡਾ ਸਮੇਤ ਫਰੀਦਕੋਟ, ਮੁਕਤਸਰ, ਫਿਰੋਜ਼ਪੁਰ ਅਤੇ ਫਾਜ਼ਿਲਕਾ 'ਚ ਝੋਨੇ ਦੀ ਲੁਆਈ ਪਹਿਲਾਂ ਹੀ ਆਰੰਭ ਹੋ ਚੁੱਕੀ ਹੋਈ ਏ। ਅੱਜ ਮਾਨਸਾ, ਬਰਨਾਲਾ, ਮੋਗਾ, ਸੰਗਰੂਰ, ਜਲੰਧਰ, ਪਟਿਆਲਾ, ਮਲੇਰਕੋਟਲਾ, ਲੁਧਿਆਣਾ, ਕਪੂਰਥਲਾ ਅਤੇ ਨਵਾਂਸ਼ਹਿਰ ਜ਼ਿਲ੍ਹਿਆਂ 'ਚ ਝੋਨੇ ਦੀ ਲੁਆਈ ਦੀ ਸ਼ੁਰੂਆਤ ਹੋਈ। ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਮੁੱਖ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਾਰੀ ਹੁਕਮਾਂ ਮੁਤਾਬਕ ਝੋਨਾ ਲਾਉਣ ਲਈ ਕਿਸਾਨਾਂ ਨੂੰ ਫਸਲ ਪੱਕਣ ਤੱਕ ਘੱਟੋ ਘੱਟ 8 ਘੰਟੇ ਰੋਜ਼ਾਨਾ ਬਿਜਲੀ ਸਪਲਾਈ ਦਿੱਤੀ ਜਾਵੇਗੀ ਅਤੇ ਨਹਿਰੀ ਪਾਣੀ ਵੀ ਮਿਲੇਗਾ। ਇਸੇ ਦੌਰਾਨ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਿਟਡ ਦੇ ਇੱਕ ਅਧਿਕਾਰੀ ਦਾ ਕਹਿਣਾ ਹੈ ਕਿ ਸਰਕਾਰੀ ਆਦੇਸ਼ਾਂ ਤਹਿਤ ਝੋਨੇ ਦੀ ਲੁਆਈ ਲਈ ਪੂਰੇ ਪੰਜਾਬ 'ਚ 8 ਘੰਟੇ ਲਗਾਤਾਰ ਬਿਜਲੀ ਸਪਲਾਈ ਦਿੱਤੀ ਜਾਵੇਗੀ। ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਸਾਂਝੀ ਕਾਰਵਾਈ ਦੌਰਾਨ ਸਰਹੱਦ ਪਾਰ ਬੈਠੇ ਸੰਚਾਲਕਾਂ ਨਾਲ ਜੁੜੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ 2 ਹੈਂਡ ਗ੍ਰਨੇਡ ਬਰਾਮਦ ਕੀਤੇ ਨੇ। ਇਸ ਬਾਰੇ ਪੰਜਾਬ ਪੁਲਿਸ ਦੇ ਮੁਖੀ ਗੌਰਵ ਯਾਦਵ ਨੇ ਦੱਸਿਆ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਦਵਿੰਦਰ ਸਿੰਘ ਨਿਵਾਸੀ ਪਿੰਡ ਚੂੰਗ ਅਤੇ ਰਾਜਵਿੰਦਰ ਸਿੰਘ ਨਿਵਾਸੀ ਪਿੰਡ ਸੁਰ ਸਿੰਘ, ਤਰਨ ਤਾਰਨ ਵਜੋਂ ਹੋਈ ਏ। ਹੈਂਡ ਗ੍ਰਨੇਡ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ ਇਹਨਾਂ ਦਾ ਵਾਹਨ ਵੀ ਜ਼ਬਤ ਕਰ ਲਿਆ ਏ। ਅੰਮ੍ਰਿਤਸਰ ਦਿਹਾਤੀ ਦੇ SSP ਕਮਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਮੁੱਢਲੀ ਜਾਂਚ ਮੁਤਾਬਕ ਹਰਵੰਤ ਸਿੰਘ ਹੈਰੀ, ਜੋ ਕਿ ਇਸ ਸਮੇਂ ਅੰਮ੍ਰਿਤਸਰ ਜੇਲ੍ਹ 'ਚ ਬੰਦ ਏ, ਉਸਨੇ ਵਿਦੇਸ਼ੀ ਹੈਂਡਲਾਂ ਨਾਲ ਇਹਨਾਂ ਦੋਵਾਂ ਮੁਲਜ਼ਮਾਂ ਦੀ ਜਾਣ ਪਛਾਣ ਕਰਵਾਈ ਸੀ। ਦੋਵਾਂ ਮੁਲਜ਼ਮਾਂ ਨੇ ਹੈਰੀ ਦੇ ਸਾਥੀਆਂ ਤੱਕ ਬਹੁਤ ਸਾਰੇ ਹਥਿਆਰ ਅਤੇ ਧਮਾਕਾ ਖੇਜ ਸਮੱਗਰੀ ਪਹੁੰਚਾਈ ਸੀ। ਪੁਲਿਸ ਟੀਮਾਂ ਨੇ ਅੰਮ੍ਰਿਤਸਰ ਜੇਲ੍ਹ ਵਿੱਚੋਂ ਹੈਰੀ ਦਾ ਮੋਬਾਈਲ ਫੋਨ ਜ਼ਬਤ ਕਰ ਲਿਆ ਹੈ ਅਤੇ ਇਸ ਸਬੰਧੀ ਵੱਖਰਾ ਕੇਸ ਦਰਜ ਕੀਤਾ ਗਿਆ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIR_RNU ਜਲੰਧਰ, ਸਾਡਾ ਫੇਸਬੁੱਕ ਪੇਜ ਏ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਏ @AIR ਜਲੰਧਰ। ਇਨਫੋਰਸਮੈਂਟ ਡਾਇਰੈਕਟੋਰੇਟ ED ਨੇ ਹੈਂਪਟਨ ਸਕਾਈ ਰਿਐਲਟੀ ਲਿਮਿਟਡ ਨਾਲ ਸਬੰਧਤ ਮਨੀ ਲਾਂਡਰਿੰਗ ਮਾਮਲੇ 'ਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ NCR 'ਚ 6 ਥਾਵਾਂ 'ਤੇ ਛਾਪੇਮਾਰੀ ਕੀਤੀ। ਇਸ ਵਿੱਚ ਪੰਜਾਬ ਦੇ ਜਲੰਧਰ, ਲੁਧਿਆਣਾ ਅਤੇ ਉੱਤਰ ਪ੍ਰਦੇਸ਼ ਦੇ ਬਰੇਲੀ ਅਤੇ ਦਿੱਲੀ NCR ਦੇ ਇਲਾਕੇ ਸ਼ਾਮਲ ਨੇ। ਡਾਇਰੈਕਟੋਰੇਟ ਮੁਤਾਬਕ ਤਲਾਸ਼ੀ ਮੁਹਿੰਮ 'ਚ ਸ਼ਾਮਲ ਕੀਤੇ ਗਏ ਅਹਾਤਿਆਂ 'ਚ ਹੈਂਪਟਨ ਸਕਾਈ ਰਿਐਲਟੀ ਲਿਮਿਟਡ ਨਾਲ ਜੁੜੇ ਵਿਅਕਤੀਆਂ ਅਤੇ ਸੰਸਥਾਵਾਂ ਦੇ ਰਿਹਾਇਸ਼ੀ ਅਤੇ ਵਪਾਰਕ ਦਫ਼ਤਰ ਦੋਵੇਂ ਸ਼ਾਮਲ ਨੇ। ਇਹ ਮਾਮਲਾ ਆਮ ਆਦਮੀ ਪਾਰਟੀ ਦੇ ਨੇਤਾ ਅਤੇ ਪੰਜਾਬ ਦੇ ਮੰਤਰੀ ਸੰਜੀਵ ਅਰੋੜਾ ਨਾਲ ਜੁੜਿਆ ਹੋਇਆ ਏ। ED ਨੇ ਉਹਨਾਂ ਅਤੇ ਉਹਨਾਂ ਦੀਆਂ ਕੰਪਨੀਆਂ ਖਿਲਾਫ਼ ਵੱਡੇ ਪੱਧਰ 'ਤੇ ਮਨੀ ਲਾਂਡਰਿੰਗ, 100 ਕਰੋੜ ਰੁਪਏ ਤੋਂ ਵੱਧ ਦੀ ਕਥਿਤ GST ਧੋਖਾਧੜੀ ਅਤੇ ਫਰਜ਼ੀ ਮੋਬਾਈਲ ਫੋਨ ਵਿਕਰੀ ਦਾ ਪਰਦਾਫਾਸ਼ ਕੀਤਾ ਏ। ਪੰਜਾਬ ਦੇ ਖਜ਼ਾਨਾ ਅਤੇ ਟਰਾਂਸਪੋਰਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪਨਬੱਸ ਦੀਆਂ 5 ਨਵੀਆਂ ਸੁਪਰ ਇੰਟੀਗਰਲ ਵੋਲਵੋ ਕੋਚ ਬੱਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਬੱਸਾਂ ਜਲੰਧਰ ਅਤੇ ਲੁਧਿਆਣਾ ਤੋਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਚੱਲਣਗੀਆਂ। ਮੰਤਰੀ ਨੇ ਕਿਹਾ ਕਿ ਪਨਬੱਸ ਦੇ ਬੇੜੇ ਵਿੱਚ ਕੁੱਲ 15 ਨਵੀਆਂ ਸੁਪਰ ਇੰਟੀਗਰਲ ਕੋਚ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਹਨ। ਇਸ ਨਾਲ ਇਹ ਯਕੀਨੀ ਹੋਵੇਗਾ ਕਿ ਪੰਜਾਬ ਦੇ ਲੋਕਾਂ ਅਤੇ ਪ੍ਰਵਾਸੀ ਭਾਰਤੀਆਂ ਨੂੰ ਕਿਫਾਇਤੀ ਟਿਕਟ ਦਰਾਂ ਉੱਤੇ ਹਵਾਈ ਅੱਡੇ ਤੱਕ ਸੁਖਾਲੇ ਸਫ਼ਰ ਦਾ ਅਨੁਭਵ ਮਿਲ ਸਕੇ। ਸ਼੍ਰੀ ਚੀਮਾ ਨੇ ਦੱਸਿਆ ਕਿ ਪੰਜਾਬ ਰੋਡਵੇਜ਼ ਪਨਬੱਸ ਅਤੇ PRTC ਦੇ ਸੰਚਾਲਨ 'ਚ ਕੁੱਲ 696 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾ ਰਹੀਆਂ ਨੇ। ਪਨਬੱਸ ਵਿੱਚ 100 ਨਵੀਆਂ ਸਧਾਰਨ ਬੱਸਾਂ, 100 HVAC ਏਅਰ ਕੰਡੀਸ਼ਨ ਬੱਸਾਂ ਵੀ ਸ਼ਾਮਲ ਕੀਤੀਆਂ ਜਾਣਗੀਆਂ। ਕੇਂਦਰੀ ਦਿਹਾਤੀ ਵਿਕਾਸ ਰਾਜ ਮੰਤਰੀ ਕਮਲੇਸ਼ ਪਾਸਵਾਨ ਨੇ ਅੱਜ ਏਮਸ ਬਠਿੰਡਾ ਦਾ ਦੌਰਾ ਕਰਕੇ ਸੰਸਥਾ ਵਿੱਚ ਮਰੀਜ਼ਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸੇਵਾਵਾਂ ਅਤੇ ਹੋਰ ਸਹੂਲਤਾਂ ਦਾ ਜਾਇਜ਼ਾ ਲਿਆ। ਉਹਨਾਂ ਨੇ IPD

0: ਅਤੇ ਓ ਪੀ ਡੀ ਹਾਲਾਂ, ਵੈਲਨੈਸ ਸੈਂਟਰ, ਅੰਮ੍ਰਿਤ ਫਾਰਮੇਸੀ ਆਊਟਲੈਟ, ਜਨ ਔਸ਼ਧੀ ਕੇਂਦਰ, ਐਮਰਜੈਂਸੀ ਹਾਲ, ਹਾਰਟ ਕਮਾਂਡ ਸੈਂਟਰ, ਐਮਰਜੈਂਸੀ ਮੈਡੀਕਲ ਆਬਜ਼ਰਵੇਸ਼ਨ ਵਾਰਡ ਅਤੇ ਆਯੁਸ਼ਮਾਨ ਭਾਰਤ ਕਾਊਂਟਰਾਂ ਦਾ ਵੀ ਨਿਰੀਖਣ ਕੀਤਾ। ਸ਼੍ਰੀ ਪਾਸਵਾਨ ਨੇ ਸਿਹਤ ਮੁਲਾਜ਼ਮਾਂ ਅਤੇ ਹੋਰ ਅਮਲੇ ਨਾਲ ਗੱਲਬਾਤ ਕਰਦਿਆਂ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਉੱਤੇ ਵੀ ਜ਼ੋਰ ਦਿੱਤਾ। ਇਸ ਮੌਕੇ ਏਮਜ਼ ਬਠਿੰਡਾ ਦੇ ਕਾਰਜਕਾਰੀ ਨਿਰਦੇਸ਼ਕ ਪ੍ਰੋਫੈਸਰ ਡਾਕਟਰ ਰਤਨ ਗੁਪਤਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ। ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਡੀ ਜੀ ਪੀ ਗੌਰਵ ਯਾਦਵ ਨੇ ਨਸ਼ੀਲੇ ਪਦਾਰਥਾਂ ਵਿਰੋਧੀ ਟਾਸਕ ਫੋਰਸ ਏ ਐਨ ਟੀ ਐਫ ਦੀਆਂ ਕਾਰਜਸ਼ੀਲ ਸਮਰੱਥਾਵਾਂ 'ਚ ਵਾਧਾ ਕਰਨ ਵੱਲ ਅਹਿਮ ਕਦਮ ਚੁੱਕਦਿਆਂ ਏ ਐਨ ਟੀ ਐਫ ਪੁਲਿਸ ਸਟੇਸ਼ਨ ਐਸ ਏ ਐਸ ਨਗਰ 'ਚ ਨਵੀਂ ਸਥਾਪਿਤ ਅਤਿ ਆਧੁਨਿਕ ਸਪੈਸ਼ਲ ਇੰਟੈਲੀਜੈਂਸ ਐਂਡ ਟੈਕਨੀਕਲ ਯੂਨਿਟ ਐਸ ਆਈ ਟੀ ਯੂ ਸਮੇਤ ਕਈ ਆਧੁਨਿਕ ਤਕਨੀਕੀ ਅਤੇ ਇੰਟੈਲੀਜੈਂਸ ਸਹੂਲਤਾਂ ਦਾ ਉਦਘਾਟਨ ਕੀਤਾ। ਡੀ ਜੀ ਪੀ ਨੇ ਏ ਐਨ ਟੀ ਐਫ ਪੁਲਿਸ ਸਟੇਸ਼ਨ ਵਿਖੇ ਅਪਰਾਧ ਅਤੇ ਅਪਰਾਧੀਆਂ ਦੇ ਟਰੈਕਿੰਗ ਨੈਟਵਰਕ ਦੇ ਸਿਸਟਮ, ਇੰਟੈਰੋਗੇਸ਼ਨ ਰੂਮ, ਐਮ ਐਚ ਸੀ ਰੂਮ ਅਤੇ ਡੀ ਐਸ ਪੀ ਦਫ਼ਤਰ ਦਾ ਵੀ ਉਦਘਾਟਨ ਕੀਤਾ। ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਇਹ ਸਹੂਲਤਾਂ ਵਿਗਿਆਨਕ ਜਾਂਚ, ਸਬੂਤਾਂ ਦਾ ਡਿਜੀਟਲ ਵਿਸ਼ਲੇਸ਼ਣ, ਖੁਫੀਆ ਜਾਣਕਾਰੀ ਇਕੱਠੀ ਕਰਨ 'ਚ ਮਦਦ ਦੇਣਗੀਆਂ। ਅਖੀਰ ਵਿੱਚ ਖਾਸ ਖ਼ਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਰਕਾਰ ਨੇ ਪਿਛਲੇ 12 ਸਾਲਾਂ ਵਿੱਚ ਦੇਸ਼ ਦੇ ਨੌਜਵਾਨਾਂ, ਔਰਤਾਂ ਅਤੇ ਕਿਸਾਨਾਂ ਨੂੰ ਮਜ਼ਬੂਤ ਬਣਾਇਆ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ 31 ਸਟਾਰਟਅਪਸ ਅਤੇ ਉਹਨਾਂ ਦੇ ਸੰਸਥਾਪਕਾਂ ਨੂੰ 1 ਕਰੋੜ ਰੁਪਏ ਤੋਂ ਵੱਧ ਦੀ ਸੀਡ ਗ੍ਰਾਂਟ ਵੰਡੀ। ਪੰਜਾਬ 'ਚ ਝੋਨੇ ਦੀ ਲਵਾਈ ਲਈ ਤੀਜਾ ਪੜਾਅ ਅੱਜ ਤੋਂ ਆਰੰਭ ਹੋ ਗਿਆ ਹੈ। ਈਡੀ ਵੱਲੋਂ ਪੰਜਾਬ ਤੋਂ ਆਮ ਆਦਮੀ ਪਾਰਟੀ ਦੇ ਆਗੂ ਸੰਜੀਵ ਅਰੋੜਾ ਨਾਲ ਸਬੰਧਤ ਹੈਂਪਟਨ ਸਕਾਈ ਰਿਐਲਟੀ ਲਿਮਟਿਡ ਮਨੀ ਲਾਂਡਰਿੰਗ ਮਾਮਲੇ 'ਚ ਪੰਜਾਬ, ਉੱਤਰ ਪ੍ਰਦੇਸ਼ ਅਤੇ ਦਿੱਲੀ ਐਨ ਸੀ ਆਰ 'ਚ ਛਾਪੇਮਾਰੀ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7 ਵਜੇ ਹੋਵੇਗਾ। ਨਮਸਕਾਰ।
1: ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਸ ਤੇ। ਤੇ ਆਓ ਹੁਣ ਸਰਵਣ ਕਰੀਏ ਕੁਝ ਸ਼ਬਦ ਪ੍ਰੋਗਰਾਮ ਅੰਮ੍ਰਿਤ ਬਾਣੀ 'ਚ। ਸਭ ਤੋਂ ਪਹਿਲਾਂ ਸਰਵਣ ਕਰਦੇ ਹਾਂ ਭਾਈ ਬੂਟਾ ਸਿੰਘ ਦੀ ਆਵਾਜ਼ 'ਚ ਇਹ ਸ਼ਬਦ।

ਇਹ ਸ਼ਬਦ ਹੁਣ ਤੁਸੀਂ ਸਰਵਣ ਕੀਤਾ ਭਾਈ ਬਖਸ਼ੀਸ਼ ਸਿੰਘ ਦੀ ਆਵਾਜ਼ ਵਿੱਚ। ਸਰੋਤਿਓ, ਇਸ ਵੇਲੇ ਤੁਸੀਂ ਹੋ ਆਕਾਸ਼ਵਾਣੀ ਚੰਡੀਗੜ੍ਹ ਦੇ ਨਾਲ ਤੇ ਤੁਸੀਂ ਸਰਵਣ ਕਰ ਰਹੇ ਹੋ ਕੁਝ ਸ਼ਬਦ ਪ੍ਰੋਗਰਾਮ ਅੰਮ੍ਰਿਤ ਬਾਣੀ ਚ। ਤੇ ਹੁਣ ਸਰਵਣ ਕਰੀਏ ਭਾਈ ਲਖਵਿੰਦਰ ਸਿੰਘ ਦੀ ਆਵਾਜ਼ ਚ ਇਹ ਸ਼ਬਦ।

ਇਹ ਸ਼ਬਦ ਹੁਣ ਤੁਸੀਂ ਸਰਵਣ ਕੀਤਾ ਭਾਈ ਲਖਵਿੰਦਰ ਸਿੰਘ ਅਤੇ ਸਾਥੀਆਂ ਦੀਆਂ ਆਵਾਜ਼ਾਂ 'ਚ। ਇਸੇ ਸ਼ਬਦ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਅੰਮ੍ਰਿਤ ਬਾਣੀ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ।

ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਜ਼ ਦੀ। ਇਸ ਵੇਲੇ ਸ਼ਾਮ ਦੇ 7:45 ਹੋ ਚੁੱਕੇ ਨੇ। ਹੁਣ ਪੇਸ਼ ਨੇ ਮੁੱਖ ਪ੍ਰਾਦੇਸ਼ਿਕ ਖਬਰਾਂ। ਚੰਡੀਗੜ੍ਹ ਵਿਚ ਹਰਿਆਣਾ ਵਿਧਾਨ ਸਭਾ ਦੁਆਰਾ ਆਯੋਜਿਤ ਰਾਸ਼ਟਰਮੰਡਲ ਸੰਸਦੀ ਐਸੋਸੀਏਸ਼ਨ ਇੰਡੀਆ ਰੀਜ਼ਨ ਦੀ ਜ਼ੋਨ 2 ਕਾਨਫਰੰਸ ਅੱਜ ਸੰਪੰਨ ਹੋ ਗਈ। ਕਾਨਫਰੰਸ ਵਿਚ ਭਵਿੱਖ ਦੀਆਂ ਚੁਣੌਤੀਆਂ ਦਾ ਹੱਲ ਕਰਨ ਅਤੇ 2047 ਤੱਕ ਵਿਕਸਿਤ ਭਾਰਤ ਦੇ ਟੀਚੇ ਨੂੰ ਪ੍ਰਾਪਤ ਕਰਨ ਵਿਚ ਇਕ ਜਾਗਰੂਕ ਸਮਾਜ ਅਤੇ ਵਿਧਾਇਕਾਂ ਦੀ ਭੂਮਿਕਾ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਰਾਸ਼ਟਰਮੰਡਲ ਸੰਸਦੀ ਐਸੋਸੀਏਸ਼ਨ ਇੰਡੀਆ ਰੀਜ਼ਨ ਦੇ ਜ਼ੋਨ 2 ਸੰਮੇਲਨ ਵਿਚ ਵੱਖ ਵੱਖ ਪਾਰਟੀਆਂ ਅਤੇ ਵਿਚਾਰਧਾਰਾਵਾਂ ਦੀ ਨੁਮਾਇੰਦਗੀ ਕਰਨ ਵਾਲੇ 40 ਬੁਲਾਰਿਆਂ ਨੇ ਸਰਵਸੰਮਤੀ ਨਾਲ 4 ਮਤੇ ਪਾਸ ਕੀਤੇ। ਮੁੱਖ ਮੰਤਰੀ ਨੈਬ ਸਿੰਘ ਸੈਣੀ ਨੇ 17 ਜ਼ਿਲ੍ਹਿਆਂ ਵਿਚ 350 ਅਟਲ ਲਾਇਬ੍ਰੇਰੀਆਂ ਦਾ ਉਦਘਾਟਨ ਕੀਤਾ ਅਤੇ ਜਾਗਰਤ ਗ੍ਰਾਮ ਪੁਰਸਕਾਰ ਤਹਿਤ 6 ਗ੍ਰਾਮ ਪੰਚਾਇਤਾਂ ਨੂੰ ਸਨਮਾਨਿਤ ਕੀਤਾ। ਮੁੱਖ ਮੰਤਰੀ ਨੈਬ ਸਿੰਘ ਸੈਣੀ ਨੇ ਅੱਜ ਵੱਖ ਵੱਖ ਯੋਜਨਾਵਾਂ ਲਈ ਕੁੱਲ 2,697 ਕਰੋੜ ਜਾਰੀ ਕੀਤੇ। ਦੀਨ ਦਿਆਲ ਲਾਡੋ ਲਕਸ਼ਮੀ ਯੋਜਨਾ ਤਹਿਤ 207 ਕਰੋੜ 75 ਲੱਖ ਰੁਪਏ ਦੀ 8ਵੀਂ ਕਿਸ਼ਤ ਜਾਰੀ ਕੀਤੀ ਗਈ। ਕੇਂਦਰੀ ਸੰਚਾਰ ਮੰਤਰੀ ਜੋਤਿਰਾਦਿੱਤਯ ਸਿੰਧੀਆ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿਚ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਬੇਮਿਸਾਲ ਕੰਮ ਕੀਤਾ। ਭਾਰਤ ਨੇ ਅਸਥਿਰਤਾ ਅਤੇ ਤਬਦੀਲੀ ਦੋ ਤਾਕਤਾਂ ਦਾ ਪ੍ਰਤੱਖ ਪ੍ਰਮਾਣ ਵੇਖਿਆ। ਹਰਿਆਣਾ ਦੇ ਪਿਛਲੇ 20 ਸਾਲਾਂ ਤੋਂ ਸ਼ਾਮਲਾਤ ਜ਼ਮੀਨ ਤੇ ਘਰ ਬਣ ਰਹੇ ਪੇਂਡੂ ਪਰਿਵਾਰਾਂ ਨੂੰ ਮਾਲਕੀ ਹੱਕ ਲਈ ਅਰਜ਼ੀ ਦੇਣ ਲਈ ਅਗਲੇ ਸਾਲ 16 ਜਨਵਰੀ ਤੱਕ ਦਾ ਸਮਾਂ ਦਿੱਤਾ ਗਿਆ। ਮਹਿਲਾ ਸਸ਼ਕਤੀਕਰਨ ਅਤੇ ਧੀਆਂ ਦੇ ਅਧਿਕਾਰਾਂ ਬਾਰੇ ਜਾਗਰੂਕਤਾ ਪੈਦਾ ਕਰਨ ਵਾਲੀ ਸੈਲਫੀ ਵਿਦ ਡਾਟਰ ਮੁਹਿੰਮ ਨੇ ਅੱਜ ਆਪਣੇ ਸ਼ਾਨਦਾਰ 11 ਸਾਲ ਪੂਰੇ ਕਰ ਲਏ ਨੇ। ਇਹ ਸਨ ਹੁਣ ਤੱਕ ਦੀਆਂ ਮੁੱਖ ਪ੍ਰਾਦੇਸ਼ਿਕ ਖਬਰਾਂ ਤੇ ਹੁਣ ਪੇਸ਼ ਨੇ ਕੁਝ ਪੰਜਾਬੀ ਗੀਤ। ਪੰਜਾਬੀ ਗੀਤਾਂ ਦੇ ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਸਤਿੰਦਰ ਸਰਤਾਜ ਦੇ ਗਾਏ ਗੀਤ ਤੇ ਫਿਲਮ ਹੈ ਸ਼ਾਇਰ।

ਇਸੇ ਗੀਤ ਦੇ ਨਾਲ ਹੀ ਪੰਜਾਬੀ ਗੀਤਾਂ ਦਾ ਅੱਜ ਦਾ ਇਹ ਪ੍ਰੋਗਰਾਮ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ। ਅੱਜ ਦੇ ਇਸ ਪ੍ਰੋਗਰਾਮ 'ਚ ਤੁਸੀਂ ਸੁਣਿਆ ਸਤਿੰਦਰ ਸਰਤਾਜ ਦੇ ਗਾਏ ਗੀਤ ਅਤੇ ਫਿਲਮ ਸੀ ਸ਼ਾਇਰ।

ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ ਐਫਐਮ 107.2 ਮੈਗਾਹਰਟਸ ਤੇ। ਇਸ ਵੇਲੇ ਰਾਤ ਦੇ 8 ਵਜਣ ਵਾਲੇ ਨੇ ਤੇ ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਪ੍ਰੋਗਰਾਮ ਹਵਾ ਮਹਿਲ। ਇਹ ਪ੍ਰੋਗਰਾਮ ਵਿਵਿਧ ਭਾਰਤੀ ਦੇ ਮੁੰਬਈ ਕੇਂਦਰ ਤੋਂ ਰਿਲੇਅ ਕੀਤਾ ਜਾਵੇਗਾ।

ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਸ ਤੇ। ਇਸ ਵੇਲੇ ਰਾਤ ਦੇ 8:45 ਹੋਣ ਵਾਲੇ ਨੇ ਤੇ ਹੁਣ ਤੋਂ ਕੁਝ ਹੀ ਪਲਾਂ 'ਚ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ ਸਮਾਚਾਰ ਸੰਧਿਆ।

0: कंपनियों को 1,30,000 करोड़ रुपए की वित्तीय सहायता दी। गृह मंत्री अमित शाह ने सीमा पार माल और यात्री आवागमन को डिजिटल और सुव्यवस्थित करने के लिए भूमि पत्तन प्रबंधन प्रणाली का उद्घाटन किया। इसके साथ ही समाचार संध्या का ये अंक समाप्त हुआ। नमस्कार।
1: ਇਹ ਆਕਾਸ਼ਵਾਣੀ ਹੈ ਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਜ਼ ਤੇ। ਹੁਣ ਪੇਸ਼ ਹੈ ਪ੍ਰੋਗਰਾਮ ਆਪਕੇ ਲੀਏ। ਇਹ ਪ੍ਰੋਗਰਾਮ ਵਿਵਿਧ ਭਾਰਤੀ ਦੇ ਮੁੰਬਈ ਕੇਂਦਰ ਤੋਂ ਰਿਲੇਅ ਕੀਤਾ ਜਾ ਰਿਹਾ ਹੈ।
2: ਬਹੁਤ ਬਹੁਤ ਸਵਾਗਤ ਹੈ। ਕਾਰਜਕ੍ਰਮ ਕੀ ਸ਼ੁਰੂਆਤ ਕਰ ਰਹੇ ਹੈ ਮੁਕੇਸ਼ ਕੇ ਗਾਏ ਇਸ ਗਾਣੇ ਕੇ ਸਾਥ। ਇਸੇ ਮਿਲ ਜਾਏ ਫਿਲਮ ਹਿਮਾਲਯ ਕੀ ਗੋਦ ਮੇਂ से गीतकार हैं कमल चलालाबादी, संगीतकार कल्याण जी आनंद जी।

0: ਮੁੱਖ ਮੰਤਰੀ ਨੈਬ ਸਿੰਘ ਸੈਣੀ ਨੇ ਜਾਗਰਤ ਗ੍ਰਾਮ ਪੁਰਸਕਾਰਾਂ ਤਹਿਤ 6 ਗ੍ਰਾਮ ਪੰਚਾਇਤਾਂ ਨੂੰ ਸਨਮਾਨਿਤ ਕੀਤਾ। ਮੁੱਖ ਮੰਤਰੀ ਨੈਬ ਸਿੰਘ ਸੈਣੀ ਨੇ ਅੱਜ ਵੱਖ ਵੱਖ ਯੋਜਨਾਵਾਂ ਲਈ ਕੁੱਲ 2,697 ਕਰੋੜ ਜਾਰੀ ਕੀਤੇ। ਦੀਨ ਦਿਆਲ ਲਾਡੋ ਲਕਸ਼ਮੀ ਯੋਜਨਾ ਤਹਿਤ 207 ਕਰੋੜ 75 ਲੱਖ ਰੁਪਏ ਦੀ 8ਵੀਂ ਕਿਸ਼ਤ ਜਾਰੀ ਕੀਤੀ ਗਈ। ਕੇਂਦਰੀ ਸੰਚਾਰ ਮੰਤਰੀ ਜੋਤਿਰਾਦਿੱਤਯ ਸਿੰਧੀਆ ਨੇ ਕਿਹਾ ਕਿ ਪਿਛਲੇ 12 ਸਾਲਾਂ ਵਿਚ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਬੇਮਿਸਾਲ ਕੰਮ ਕੀਤੇ। ਭਾਰਤ ਨੇ ਸਥਿਰਤਾ ਅਤੇ ਤਬਦੀਲੀ ਦੋ ਤਾਕਤਾਂ ਦਾ ਪ੍ਰਤੱਖ ਪ੍ਰਮਾਣ ਦਿੱਤਾ। ਹਰਿਆਣਾ ਦੇ ਪਿਛਲੇ 20 ਸਾਲਾਂ ਤੋਂ ਸ਼ਾਮਲਾਤ ਜ਼ਮੀਨ ਤੇ ਘਰ ਬਣ ਕੇ ਰਹਿ ਰਹੇ ਪੇਂਡੂ ਪਰਿਵਾਰਾਂ ਨੂੰ ਮਾਲਕੀ ਹੱਕ ਲਈ ਅਰਜ਼ੀ ਦੇਣ ਲਈ ਅਗਲੇ ਸਾਲ 16 ਜਨਵਰੀ ਤੱਕ ਦਾ ਸਮਾਂ ਦਿੱਤਾ ਗਿਆ। ਮਹਿਲਾ ਸਸ਼ਕਤੀਕਰਨ ਅਤੇ ਧੀਆਂ ਦੇ ਅਧਿਕਾਰਾਂ ਬਾਰੇ ਜਾਗਰੂਕਤਾ ਪੈਦਾ ਕਰਨ ਵਾਲੀ ਸੈਲਫੀ ਵਿਦ ਡਾਟਰ ਮੁਹਿੰਮ ਨੇ ਅੱਜ ਆਪਣੇ ਸ਼ਾਨਦਾਰ 11 ਸਾਲ ਪੂਰੇ ਕਰ ਲਏ ਨੇ। ਇਹ ਸਨ ਹੁਣ ਤੱਕ ਦੀਆਂ ਮੁੱਖ ਪ੍ਰਾਦੇਸ਼ਿਕ ਖ਼ਬਰਾਂ। ਤੇ ਹੁਣ ਪੇਸ਼ ਹੈ ਪ੍ਰੋਗਰਾਮ ਸੁਰਸਾਂਝ। ਪ੍ਰੋਗਰਾਮ ਸੁਰਸਾਂਝ ਲੈ ਕੇ ਹਾਜ਼ਰ ਹੈ ਤੁਹਾਡੀ ਰੇਡੀਓ ਸਖੀ ਹਰਪ੍ਰੀਤ ਹਾਂਡਾ। ਮੇਰੇ ਪਿਆਰ ਭਰੀ ਨਮਸਕਾਰ ਸਰੋਤਿਓ, ਪ੍ਰੋਗਰਾਮ ਦਾ ਆਗਾਜ਼ ਕਰ ਰਹੇ ਹਾਂ ਮਿਸ ਪੂਜਾ ਦੇ ਗਾਇਕ ਗੀਤ ਨਾਲ।
1: ਕਿੰਨਾ ਸੋਹਣਾ ਮੇਰਾ ਮਾਹੀ ਮੇਰੇ ਚੌਂਦੇ ਸਾਹਮਣੇ

ਇਹ ਗੀਤ ਹੁਣੇ ਤੁਸੀਂ ਸੁਣਿਆ ਦਲੇਰ ਮਹਿੰਦੀ ਦੀ ਆਵਾਜ਼ ਵਿੱਚ। ਇਸੇ ਗੀਤ ਦੇ ਨਾਲ ਹੀ ਪੰਜਾਬੀ ਗੀਤਾਂ ਦਾ ਅੱਜ ਦਾ ਇਹ ਪ੍ਰੋਗਰਾਮ ਸੁਰਸਾਂਝ ਹੁਣ ਇੱਥੇ ਹੀ ਸਮਾਪਤ ਹੁੰਦਾ ਹੈ। ਇਹ ਆਕਾਸ਼ਵਾਣੀ ਹੈ ਅਤੇ ਤੁਸੀਂ ਸੁਣ ਰਹੇ ਹੋ ਵਿਵਿਧ ਭਾਰਤੀ ਦਾ ਚੰਡੀਗੜ੍ਹ ਕੇਂਦਰ FM 107.2 ਮੈਗਾਹਰਟਸ 'ਤੇ। ਇਸ ਵੇਲੇ ਰਾਤ ਦੇ 11 ਵੱਜਣ ਵਾਲੇ ਨੇ ਅਤੇ ਹੁਣ ਤੋਂ ਕੁਛ ਹੀ ਪਲਾਂ 'ਚ ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ ਹਿੰਦੀ 'ਚ ਸਮਾਚਾਰ।